0: ਦਿੱਤਾ ਕ੍ਰਿਸਚਨ, ਮੈਨੂੰ ਤੇ ਧੰਦਾ ਹੀ ਨਹੀਂ ਮੁਖਣ ਬਬਈ ਆਣਾ।
1: ਮਾੜਾ
2: ਕ੍ਰਿਸਚਨ ਸ਼ਾਇ
1: ਸਿਆ ਬਬਾਈ ਗਏ ਪੋਲੇ ਕੋਨੀ ਮੋ ਮਾੜਾ